ਸਤਲਾ ਲਾਗੂ ਇੰਸਟਰੂਮੈਂਟ ਵਾਲੀ ਤੁਹਾਡੀ ਥੋੜ੍ਹਾ ਥੋੜ੍ਹਾ ਥੋੜ੍ਹਾ ਪੜ੍ਹਨੇ ਗਾ ਕਾਮੇ ਸਾਜੀ ਕਾਨ ਕੋਮੇਂਟ ਤੁਹਾਡੀ ਬੜੀ ਕੁਤ ਇੰਨੀ ਨਲਾਮ ਰੰਗਾ ਯਾਨ ਕਦੂਆ ਦਾਰੀ ਕੁੰਜੁੰਗਾਨ ਕ ਨਗਰਾਨ ਕ ਤਿਗਾ ਨਗਾਰਾ ਪ੍ਰੈਸੀਡੈਂਟ ਦ੍ਰੌਪਦੀ ਮੁਰਮੂ ਤਿਬਾਦੀ ਮਕਦੋਨੀਆ ਉਤਾਰਾ ਪਾਰਾ ਤਾਂਗਲ ਦੂਆ ਪੁਲੂਸਾ ਤੋ ਜੂਲੇ ਦੁਆਰੀ ਬੁਦੂਆ ਪੁਲੂ ਨਾਮ ਇਨੀ ਮੁਰ ਉਪਕਾਨ ਕੁੰਜੁੰਗਾਨ ਪ੍ਰਥਮਾ ਕਾਲੀਨੇ ਬਾਗੀ ਸੌਰਾਂਗ ਪ੍ਰੈਸੀਡੈਂਟ ਇੰਡੀਆ ਕਾ ਮਕਦੋਨੀਆ ਉਤਾਰਾ ਪ੍ਰੈਸੀਡੈਂਟ ਦ੍ਰੌਪਦੀ ਮੁਰਮੂ ਦੇ ਸਾਮੂ ਦਿੰਗਾ ਨੂੰ ਚਾਰਾ ਹੰਗਾ ਦੇ ਵੇਲਾ ਵੋਂਦੋ ਕ ਦਿਮਯਾਨ ਰਸਮੀ ਪ੍ਰੈਸੀਡੈਂਟ ਮਕਦੋਨੀਆ ਉਤਾਰਾ ਗੋਰਦਾਨਾ ਸਿਲਿੰਜਰ ਨੋਵਸਕਾ ਟਾਕੋਵਾ ਡਿਸਕੋਪ ਜੇ ਪੋਏਮ ਪੰਜਾਬ ਮੁਤਾਨ ਤਰਸਬੂਤ ਮਨੰਦਾ ਇਦੇ ਮੁਲਾਇਨਿਆ ਐਗਿੰਦਾ ਕ ਨਗਾਰਾਨ ਬਲਿਆ ਵਰ ਸਲਾਮਾ ਕੁੰਜੁਗਾਨ ਪਰ ਸਜਾਰਾ ਕ ਨਗਾਰਾ ਇਤੂ ਸਬਗਈ ਬਾਗਿਆਦਾਰੀ ਕੁੰਜੁਗਨ ਕ ਨਗਾਰਾਨ ਬਰ ਸਜਾਰਾਨਿਆ ਕ ਮਾਕਦੋਨੀਆ ਉਤਾਰਾ ਪ੍ਰੈਸੀਡੈਂਟ ਦ੍ਰੌਪਦੀ ਮੁਰਮੂ ਮਰੀਕਾਨ ਪੰਘੋੜ ਮਾਤਾ ਦੀ ਮਕਮ ਸਲਾ ਸਾਤੂ ਪਲਾਵਾਨ ਨਾਸਚੁਨ ਯੰਗ ਪਾਲਿੰਗ ਦੀ ਹੁਰਮਤੀ ਦੀ ਨਗਾਰਾ ਤਰਸਬੂਤ ਕੁਤਸੇ ਦਲਚੇਵ ਦੀ ਗਿਰਿਜਾ ਸੰਸ ਪਾਸ ਦੀ ਸਪੋਕ ਜੇ ਉਪਚਾਰਾ ਤਰਸਬੂਤ ਮੰਚਰਮੀਕਾਨ ਪੰਘੋੜ ਮਾਤਾ ਇੰਡੀਆ ਤਰਹਦਬ ਸਚਾਰਾ ਯੰਗ ਕਾਇਆ ਸਰਤਾ ਪਾਰਾ ਪਹਲਵਾ ਨੈਸ਼ਨਲ ਮਕਦੋਨੀਆ ਉਤਾਰਾ ਸਾਧ ਵਰ ਵਿਚਾਰਾ ਕਪਾੜਾ ਮਿਟਿਆ ਦਿਸਕੋਪ ਜੇ ਉਸਾਈ ਪ੍ਰਤਿਮੁਆ ਨੈਂਗਾਨ ਪ੍ਰੈਸੀਡੈਂਟ ਗੋਰਦਾਨਾ ਸਿਲ ਸਿਜਾਨੋਵੈਸ ਕਦਾਕੋਵਾ ਪ੍ਰੈਸੀਡੈਂਟ ਦ੍ਰੌਪਦੀ ਮੁਰਮੂ ਮਨਤਕਾਨ ਬਾਬਾ ਕਦੂਆ ਬੇਲਾ ਪਿਹਾਕ ਤਿਲਾ ਮਨਿੰਜਾਉ ਸਰਲੂਰੂ ਸਪੈਕਟ੍ਰਮ ਕਰਜਾਜਾ ਬਿਲਾਟਲ ਸਰਤਾ ਵਰਤੁਕਾਰ ਪਰਡਾਂਗਾਨ ਮੰਗੇਨਾ ਇਸੂ ਇਸੂ ਰੀਗਨਲ ਦੈਨ ਗਲੋਬਲ ਪ੍ਰੈਸੀਡੈਂਟ ਮੁਰਮੂ ਮੰਗਤਕਾਨ ਬਾਬਾ ਇੰਡੀਆ ਦਾਨ ਮਕਦੋਨੀਆ ਉਤਾਰਾ ਤੇਲਾ ਮਨਿਗਾਸਕਾਨ ਕੰਬਾਲੀ ਹੁਬੰਗਾਨ ਇਰਾਤ ਦਨਬਰ ਸਾਹਬਾਦ ਦੀ ਅੰਤਾਰਾ ਕਦੂਆਨਿਆ ਯੰਗ ਦੀਦਾ ਸਰਕਾਨ ਪਾੜਾ ਨਿਲਾਈ ਨਿਲਾਈ ਡੈਮੋਕ੍ਰੇਸੀ ਪਰ ਸਮਾਧਾਨ ਰਾਸਾ ਸਾਲਿੰਗ ਮੰਗ ਹੁਰਮਾਤੀ ਪ੍ਰੈਸੀਡੈਂਟ ਮੰਗਤਕਾਨ ਬਾਬਾ ਇੰਡੀਆ ਦਾਨ ਮਕਦੋਨੀਆ ਉਤਾਰਾ ਸਰਪਾ ਕਤ ਉਨਤੁਕ ਮੰਡੋਰੋਂਗ ਪਨਿਗਾਤਕਾਨ ਪਰ ਡੰਗਾਂਗ ਦਾਨ ਯੂਨੀਵਰਸਿਟੀ ਸਿਕਾਲੀਗੁਸ ਮੰਪੜ ਲੁਆਸ ਕਰਜ਼ਾ ਸਮਾਧੀ ਬਿਲੇਟਰਲ ਸੈਕਟੋਰ ਪ੍ਰਤੀ ਤੇ ਈ ਦਨ ਲਾਇਆਨਾਨ ਬਰਬਿਸਿਸ ਤੇ ਈ ਪਰਤਾਨੀਆਨ ਪੰਘੋਲਾਹਨ ਪੰਗਾਨ ਫਾਰਮਾਸੀਸ ਟੈਕਸਟਾਈਲ ਬਾਇਓਟੈਕਨੋਲੋਜੀ ਪਰਿਵਿਸਾਸਾ ਪਰ ਹੋਟਲਾਨ ਦਨ ਪੰਬੂਆਦਾਨ ਫਿਲਮ ਪ੍ਰੈਸੀਡੈਂਟ ਮੁਰਮੂ ਜੁਗਾ ਮੰਗੂਮ ਖਾਨ ਬਾਬਾ ਇੰਡੀਆ ਖਾਨ ਮਲਿਮ ਪਾਤਾਂਗਾਨ ਜੁਮਲਾ ਕੋਟਾ ਪਰ ਲਾਤੀਹਾਨ ਈ ਤੇ ਈ ਚੇ ਬਾਗੀ ਮਕਦੋਨੀਆ ਉਤਾਰਾ ਤਰਮਾਸੁਕ ਕੁਰਸੂਸ ਦੀ ਬਿਰਡਾਂਗ ਕਰਜ਼ਰਡਾਸਾਨ ਬੁਆਤਾਨ ਬਲੀਆ ਮਨਬੁਤ ਬਾਈਕ ਨੀਅਤ ਮਕਦੋਨੀਆ ਉਤਾਰਾ ਉਨਤੁਕ ਬਰਬਾਂਗੁਨ ਡਿੰਗਾਨ ਇਨਸ਼ੀਆਟਿਵ ਕਲੋਫਲ ਲੈਂਗ ਦੀ ਪਿੰਬਿਮ ਉਲੇ ਇੰਡੀਆ ਤਰਮਾਸੁਕ ਇੰਟਰਨੈਸ਼ਨਲ ਸੋਲਰ ਆਲੀਅੰਸ ਕੋਲੀਟੀਅਨ ਫੋਰ ਡਿਜ਼ਾਸਟਰ ਰਿਸਲੈਂਟ ਇਨਫਰਾਸਟ੍ਰਕਚਰ ਦੈਨ ਗਲੋਬਲ ਬਾਇਓਫੂਲਸ ਆਲੀਅੰਸ ਮਨਿਰੁਤੀ ਹੁਬੁੰਗਾਨ ਬੁਦਾਯਾਨਿਆ ਪ੍ਰੈਸੀਡੈਂਟ ਮਨਗਤਕਾਨ ਬਾਬਾ ਕਦੂਆ ਨਗਾਰਾ ਆਕਾਰ ਮੰਪਰ ਬਾਰੂਈ ਨੋਤਾ ਕ ਸਪਾਹਾਮ ਮੰਗਨਾਈ ਕਰਜਾ ਸਮਾ ਕਿਆਤਾਨ ਨਿੰਗਾਨ ਫੋਕਸ ਖੁਸੂਸ ਪਾਡਾ ਮੰਗੋਬਤਾਨ ਟ੍ਰੈਡੀਸ਼ਨਲ ਬਲਿਓ ਜੁਗਾ ਮਰੂਪ ਮੰਗੂ ਮੁਮਕਾ ਕੰਬੀਰਾਨਾਨਿਆ ਅਤਾਸ ਪਰਸਮਿਆਨ ਬਰਸਾਮਾ ਪਤੁੰਗ ਦਾਦਾ ਮਹਾਤਮਾ ਗਾਂਧੀ ਦੀ ਮਿਊਸੀਅਮ ਸਕੋਪ ਸੇ ਸਰਾਯਾਨਿਆ ਮੰਗਮਰਕਾਨਿਆ ਸਬਗਈ ਸਿੰਬੁਲ ਨੀਲਾਈ ਨੀਲਾਈ ਬਰਸਾਮਾ ਯਾਂਗ ਮੰਦਿਰ ਤੁਕਾਨ ਰਾਖਿਆਤ ਇੰਡੀਆ ਦਾਨ ਮਕਦੋਨੀਆ ਉਤਾਰਾ ਪ੍ਰੈਸੀਡੈਂਟ ਮੁਰਮੂ ਮੰਗਤਕਾਨ ਕਯਾਕਾਨਿਆ ਬਾਬਾ ਕੁੰਜੁਗਾਨ ਪੰਥਿੰਗ ਇਨੀ ਅਕਾਂਤ ਸਮਾਕਿਨ ਮੰਪਰਕਵਤ ਕ ਮਿਤਰਾਨ ਮਲਤੀ ਦੇਸਨਾਸੀ ਅੰਤਾਰਾ ਕਦੂਆ ਨਗਾਰਾ ਦਨ ਮੰਬਾਵਾ ਹੋਬੁੰਗਾਨ ਬਿਲਾਟਰਲ ਕ ਤਿੰਕਾ ਤਿਆਂਗ ਲਭੀ ਤਿੰਗੀ ਪ੍ਰੈਸੀਡੈਂਟ ਦ੍ਰੌਪਦੀ ਮੁਰਮੂ ਜੁਗਾ ਬਰਪਿਡਾਦੋ ਦੀ ਹਰਾਪਾਨ ਮਾਜ਼ਲਿਸ ਮਕਦੋਨੀਆ ਉਤਾਰਾ ਦੇ ਸਕੋਪਚੇ ਦਲਾਮ ਕੁੰਜੁਗਾਨ ਕ ਨਗਾਰਾ ਨਿਆਂਗ ਬਰਸੇ ਜਾਰਾ ਤਰਸੇਬੁਤ ਸਾਧ ਵਰ ਵਿਚਾਰਾ ਦੀ ਹਰਾਪਾਨ ਲੰਬਾਗਾ ਲੈਗਿਸਲੀਆ ਤੇ ਤਰਸੇ ਪ੍ਰਸਿੱਧ ਮਨ ਪੈਕਾਨ ਸਲਾਮ ਪਮ ਸਭਾਤਾਨ ਦਲਾ ਦਾਰੀ ਸਾਤੂ ਕੌਮਾ ਐਮਪਸ ਮਿਲੀਤ ਰਾਖਿਆਤ ਇੰਡੀਆ ਦਾਨ ਮੰਗਾ ਮਾਰਕਾਨ ਮਕਦੋਨੀਆ ਉਤਾਰਾ ਸਿਬਗਾਈ ਪਿੰਟਰਾ ਪੰਟਿੰਗ ਦਲਾਮ ਮੰਬਾਂਗਾਨ ਮਾਸਾ ਦਿਪਾਨ ਗਲੋਫਲ ਯੰਗ ਸਟੈਬਲ ਮਲ ਮਲਟੀਪੋਲਰ ਦਾਨ ਸਿਰਜਹਾਤਰਾ ਨਿੰਗਨ ਮਨੇ ਕਾਨ ਕਾਨ ਨੀਲਾਈ ਨੀਲਾਈ ਡੈਮੋਕ੍ਰੇਸੀ ਯੰਗ ਦੀ ਉਂਜੁਕਾਨ ਵਰਸਾਮਾ ਉਲੇ ਇੰਡੀਆ ਦਾਨ ਮਕਦੋਨੀਆ ਉਤਾਰਾ ਪ੍ਰੈਸੀਡੈਂਟ ਮੁਰਮੂ ਮਨਿਤਕਾਨ ਬਾਬਾ ਪਾਰਲਾਮੈਂਟ ਮੁਰੂਬਕਾਨ ਪੰਚਾਗਾ ਕ ਸਾਨ ਰਾਖਿਆ ਸਰਤਾ ਮਨਿਰੂਕਾਨ ਪਨਿੰਗਾਤਕਾਨ ਪੁਰਦੁਕਾਰਾਨ ਅੰਤਰ ਪਾਰਲਾਮੈਂਟ ਤਰਮਾਸੁਕ ਇੰਟਰਗ੍ਰਾਸੀ ਅੰਤਾਰਾ ਲੈਗਿਸਲੇਟਰ ਮੁਰਾਦਾਰੀ ਕਦੂਆ ਨਗਾਰਾ ਬਲਿਆਓ ਜੁਗਾ ਮਨਿਰੋਤੀ ਪਰਜਾਲਾਨ ਡੈਮੋਕ੍ਰੇਸੀ ਇੰਡੀਆ ਨਿੰਗਨ ਮੰਗ ਮਾਰਕਨ ਪਮੂਲੀਹਾਨ ਉਮੁਮਨਿਆ
ਸਬਗਈ ਪਲਖਸਾਨ ਡੈਮੋਕ੍ਰੇਸੀ ਦਰਬਸਾਰ ਦੀ ਦੁਨੀਆ ਸਰਤਮ ਅੰਬਹਾਸ ਬਨੀ ਗਾਤਕਾਨ ਪਰ ਤਿਸਿਪਾਸੀ ਬਰਮ ਪੂਆ ਦਾਲਾਮ ਤਾਤਾ ਕਲੋਲਾ ਪਰ ਮਿੰਤਰਾਹਾਨ ਮਲਲੂ ਲਿੰਬਾਗਾ ਪੰਚਾਇਤੀ ਰਾਜ ਨਨ ਉਂਦੰਗ ਉਂਦੰਗ ਪੰਤਿੰਗ ਯੰਗ ਮਾਨੇ ਤਾਪਕਾਨ ਖੋਤਾ ਸਭ ਪ੍ਰਤੀਕਾ ਕੁਰਸੀ ਬਾਗੀ ਬਰਮ ਪੂਆ ਦੇ ਪਾਰਲਾਮੈਂਟ ਮਊਪੂਨ ਮਜਲਿਸ ਨਗਾਰਾ ਬਾਗੀਆਨ ਸਰਾਇਆ ਮਾਰਬ ਮਰੂਕਾਨ ਕਰਜਸਾ ਮਾਕਲੋਫੁਲ ਯੰਗ ਲੱਭੀ ਰਾਜ ਪ੍ਰੈਸੀਡੈਂਟ ਮੁਰਮੂ ਮੰਗ ਮੁਫਤੀਫ ਫਿਲੋਸਫੀ ਇੰਡੀਆ ਵਸੁਧੈਵ ਕੁਟੁੰਬਕਮ ਬਾਬਾ ਦੁਨੀਆ ਅਡਾਲਾ ਸਾਤੂ ਕਲੁਆਰਗਦਾਨ ਮੰਡੇਸਾ ਬੜਬਗੀ ਨਗਾਰਾ ਉਂਤੁਕ ਬੰਬ ਅੰਗੁਆਨ ਜਿੰਬਤਾਨ ਬੁਕਾਨ ਤਿੰਪਾਕ ਪਰਸਿਮਾ ਬਲੀਆ ਮਨਤਕਾਨ ਕਯਾਕੀਏ ਨਿਆ ਦਾਲਾਮ ਇੰਡੀਆ ਦਾਨ ਮਕਦੂਨੀਆ ਉਤਾਰਾ ਅਕਾਨ ਮੰਗੁੰਬਾ ਪਰਸਾ ਬਤਾਨ ਹਿਸਟੋਰੀਸ ਮਰੀਕਾ ਮੰਜਾਜਿਕਾ ਮਿਤਰਾਨ ਯੰਗ

ਅਸ਼ੇ ਬੁਜ਼ੁਰਗੀ ਮੀਂਹ ਬਾਸ਼ਨ ਤਰ ਹਿੰਦ 245 ਸ਼ਬਕ ਯ ਰਾਦਿਯੂ ਯ ਐਫ ਐਮ ਵਜੂ ਤਰਨ ਕੇ ਅਰਧ ਹਸਤਾ ਦਸ਼ਿਸ਼ ਸ਼ਹਿਰ ਫਾਲੀਅਤ ਮੀਂਹ ਨਮਾਇੰਦੋ ਆਹੰਗ ਰੁਸ਼ਦ ਸਾਲਾਨੇ ਸ਼ਾਨ 14 ਦਰਸਦ ਮੀਂਹ ਬਾਸ਼ਨ ਬਰਤੀ ਵਗੇ ਇੱਕ ਅਮਰ ਰਸਮੀ ਤੇਦਾਦ ਸ਼ਰਮੰਦਗੰਦ ਰਾਦਿਯੂ ਤੇ ਮੀਦਾਨ 158 ਮਿਲੀਅਨ ਨਫਰ ਮੀਂਹ ਬਾਸ਼ਤ ਕੇ ਅਦਨ ਜੁਮਲੇ ਰਾਦਿਯੂ ਯ ਐਫ ਐਮ 106 ਮਿਲੀਅਨ ਨਫਰ ਰਾ ਦਰਬਰ ਮੀ ਧਾਰਤ ਤਾ ਇੰਜਾ ਕੇ ਮਰਬੂਤ ਬੇ ਰਾਦਿਯੋ ਯੇ ਉਮੀਸਤ 48 ਸ਼ਬਕ ਯੇ ਰਾਦਿਯੋ ਯੇ ਅੰਬਾਜ ਕੁਤਾਬ 144 ਸ਼ਬਕ ਯੇ ਰਾਦਿਯੋ ਯੇ ਮੁਤਵਸਿਫ ਵਜੂਦ ਦਾਰਨ ਕੇ ਬੇ ਆਲ ਇੰਡੀਆ ਰਾਦਿਯੋ ਤਾਅਲੁਕ ਦਾਰਨ ਸਰਵੀਸ ਸੁਖਨ ਪਲਕਨੀ ਅਮੂਮੀ ਹਤਮਨ ਬਾਯਸੀ ਨਿਆਜ਼ੋ ਇਲਾਕਮੰਦੀ ਰੂਬ ਤਗੀਲ ਉਮੂਮੀ ਰਾ ਦੈਟ ਨੁਮਾਇਦ

0: अभी हमारे श्रोता सुन रहे थे कार्यक्रम में एक ही फिल्म से। यह आकाशवाणी का दिल्ली केंद्र है। दिन के 1:40 होने को हैं, कुछ ही देर में समाचार प्रसारित किए जाएंगे।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਛੇਤੀ ਤੋਂ ਛੇਤੀ ਤੇ ਸਖ਼ਤ ਸਜ਼ਾ ਦੇਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰੇਗੀ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦੁਪਹਿਰ ਬਾਅਦ 2 ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ 3 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤੇ ਅੱਜ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਪਹੁੰਚਣਗੇ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀਆਂ ਟਿੱਪਣੀਆਂ ਨੂੰ ਰੱਦ ਕਰਦਿਆਂ ਕਿਹਾ ਕਿ ਜਿੰਨਾ ਚਿਰ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਹਥਿਆਰ ਵਜੋਂ ਵਰਤਦਾ ਰਹੇਗਾ, ਸੰਧੀ ਬਹਾਲ ਨਹੀਂ ਕੀਤੀ ਜਾ ਸਕਦੀ। ਤੇ ਭਾਰਤ ਤੇ ਜ਼ਿੰਬਾਬਵੇ ਵਿਚਕਾਰ 3 T20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਹਰਾਰੇ ਵਿਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ।

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤੈ ਕਿ ਕੇਂਦਰ ਸਰਕਾਰ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਛੇਤੀ ਤੋਂ ਛੇਤੀ ਤੇ ਸਖ਼ਤ ਸਜ਼ਾ ਦੇਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰੇਗੀ। ਉਨੂਾਂ ਨੇ ਵਿਦਿਆਰਥੀਆਂ ਦੇ ਭਵਿੱਖ ਦੀ ਰੱਖਿਆ ਨੂੰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਦਸਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਭਲਾਈ ਅਤੇ ਭਵਿੱਖ ਸਭ ਤੋਂ ਮਹੱਤਵਪੂਰਨ ਨੇ। ਪ੍ਰਧਾਨ ਮੰਤਰੀ ਦਾ ਇਹ ਬਿਆਨ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਆਇਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨੂਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਉਨੂਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਕੀਤੇ ਜਾ ਰਹੇ ਉਪਾਵਾਂ ਦੀ ਇਕ ਲੜੀ ਦਾ ਹਿੱਸਾ ਹੈ। ਐਨਡੀਏ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਦੇ ਮਕਰ ਗੇਟ ਤੇ ਵਿਰੋਧ ਪ੍ਰਦਰਸ਼ਨ ਕੀਤਾ। ਐਨਡੀਏ ਦੇ ਸੰਸਦ ਮੈਂਬਰਾਂ ਨੇ ਸਦਨ ਵਿਚ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਤੇ ਚਰਚਾ ਦੀ ਮੰਗ ਕੀਤੀ, ਜਦਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ। ਬੀਜੇਪੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਨਿਤਿਨ ਨਵੀਨ ਨੇ ਕਿਹਾ ਕਿ ਐਨਡੀਏ ਸਰਕਾਰ ਹਰ ਪੱਧਰ ਤੇ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਭਵਿੱਖ ਤੇ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਵੀਨ ਨੇ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸਮੁੱਚੀ ਵਿਰੋਧੀ ਧਿਰ ਸਦਨ ਵਿਚ ਇਸ ਮੁੱਦੇ ਤੇ ਚਰਚਾ ਕਰਨ ਤੋਂ ਬਚ ਰਹੀ ਹੈ। ਉਨੂਾਂ ਕਿਹਾ ਕਿ ਐਨਡੀਏ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦੇਸ਼ ਨੌਜਵਾਨਾਂ ਲਈ ਇਕ ਉਜਵਲ ਭਵਿੱਖ ਬਣਾਉਣਾ ਹੈ।
1: एनडीए की सरकार पूरी तरह से छात्र और युवाओं के भविष्य के लिए हर स्तर पर चर्चा को तैयार है, पर राहुल गांधी और कांग्रेस और संपूर्ण विपक्ष चर्चा से भाग रहे हैं। ये केवल स्टोन पेटर्स के रूप में युवाओं को देखते हैं, पर भारत और एनडीए की सरकार और नरेंद्र मोदी का विजन है कि हम पूरी तरह से युवाओं को उनके सुनहरे भविष्य के बनाने के लिए संकल्पित है।
0: ਉਧਰ ਕਾਂਗਰਸ ਨੇਤਾ ਪ੍ਰਿੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦੈ। ਸੰਸਦ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਨੇ ਜਿਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਤੌਰ ਤੇ ਉਨ੍ਹਾਂ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਲੋਕ ਸਭਾ ਦੁਪਹਿਰੇ 12 ਵਜੇ ਮੁੜ ਜੁੜੀ ਤਾਂ ਵਿਰੋਧੀ ਧਿਰ ਨੇ ਨੀਟ ਪੇਪਰ ਲੀਕ ਮੁੱਦੇ ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਸਭਾਪਤੀ ਦਲੀਪ ਸਾਇਕੀਆ ਨੇ ਸਦਨ ਦੇ ਸੁਚਾਰੂ ਕੰਮਕਾਜ ਲਈ ਵਿਰੋਧੀ ਧਿਰ ਦੇ ਸਹਿਯੋਗ ਦੀ ਬੇਨਤੀ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨੂੰ ਨੀਟ ਪੇਪਰ ਲੀਕ ਮੁੱਦੇ ਤੇ ਚਰਚਾ ਕਰਨ ਵਿਚ ਸਹਿਯੋਗ ਦੀ ਅਪੀਲ ਕੀਤੀ। ਉਨੂਾਂ ਕਿਹਾ ਕਿ ਸਰਕਾਰ ਨੇ ਵਿਰੋਧੀ ਧਿਰ ਵੱਲੋਂ ਨਿਰਧਾਰਿਤ ਤਰੀਕ ਅਤੇ ਸਮੇਂ ਅਨੁਸਾਰ ਦੋਵਾਂ ਸਦਨਾਂ ਵਿਚ ਇਸ ਮੁੱਦੇ ਤੇ ਚਰਚਾ ਕਰਨ ਦੀ ਇੱਛਾ ਪ੍ਰਗਟਾਈ ਹੈ।
2: ਸਭ ਪਾਰਟੀ ਨੇ ਇਹ ਮੰਗ ਕੀਤੀ ਹੈ ਕਿ ਨੀਟ ਤੇ ਚਰਚਾ ਹੋਣਾ ਚਾਹੀਏ। ਆਜ ਵੀ ਪੂਰਾ ਐਨਡੀਏ ਪਾਰਟੀ ਕੀ ਔਰ ਸੇ ਵੀ ਫਿਰ ਸੇ ਮੰਗ ਕੀਤੀ ਹੈ ਕਿ ਨੀਟ ਤੇ ਚਰਚਾ ਹੋਣਾ ਚਾਹੀਏ। ਮੈਨੂੰ ਲੱਗਾ ਕੱਲ ਖੜਗੇ ਜੀ ਔਰ ਬਾਕੀ ਆਪੋਜੀਸ਼ਨ ਕੇ ਕੁਝ ਨੇਤਾਓਂ ਸੇ ਮਿਲ ਕਰਕੇ ਹਮਾਰਾ ਉਮੀਦ ਥੋੜਾ ਸਾ ਕਾਇਮ ਹੁਆ ਥਾ ਕਿ ਚਰਚਾ ਹੋ ਸਕਤਾ ਹੈ ਕਿਆ ਆਜ ਤੋ ਕਾਂਗਰਸ ਪਾਰਟੀ ਨੇ ਕੰਡੀਸ਼ਨ ਲਗਾਇਆ ਚਰਚਾ ਕਾ ਬਾਤ ਕਰਕੇ ਫਿਰ ਕੰਡੀਸ਼ਨ ਲਗਾ ਕੇ ਫਿਰ ਚਰਚਾ ਕੋ ਆਪ ਬਾਧਿਤ ਕਰ ਰਹੇ।
0: ਸ੍ਰੀ ਰਿਜੀਜੂ ਦੀ ਅਪੀਲ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰ ਨਾਅਰੇਬਾਜ਼ੀ ਕਰਦਿਆਂ ਸਭਾ ਦੇ ਵਿਚਕਾਰ ਆ ਗਏ। ਇਸ ਤੇ ਸਭਾਪਤੀ ਨੇ ਸਦਨ ਨੂੰ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ। ਰਾਜ ਸਭਾ ਵਿਚ ਵੀ ਇਸੇ ਤਰ੍ਹਾਂ ਦੀ ਸਥਿਤੀ ਦੇਖੀ ਗਈ। ਜਦੋਂ ਰਾਜ ਸਭਾ ਦੀ ਕਾਰਵਾਈ 12 ਵਜੇ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਇਕ ਵਾਰ ਫਿਰ ਨੀਟ ਪ੍ਰੀਖਿਆ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਮੁੱਦਾ ਉਠਾਇਆ। ਉਨੂਾਂ ਕਿਹਾ ਕਿ ਵਿਰੋਧੀ ਧਿਰ ਚਰਚਾ ਲਈ ਤਿਆਰ ਹੈ, ਪਰ ਪਹਿਲਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਹੋਵੇਗਾ। ਕੇਂਦਰੀ ਮੰਤਰੀ ਤੇ ਸਦਨ ਦੇ ਨੇਤਾ ਜਗਤ ਪ੍ਰਕਾਸ਼ ਨੱਡਾ ਨੇ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਇਸ ਦੇ ਵਿਹਾਰ ਨੂੰ ਗੈਰ ਜ਼ਿੰਮੇਵਾਰ ਦਸਿਆ। ਉਨਾਂ ਇਲਜ਼ਾਮ ਲਾਇਆ ਕਿ ਵਿਰੋਧੀ ਧਿਰ ਨਾ ਤਾਂ ਚਰਚਾ ਚਾਹੁੰਦੀ ਹੈ ਤੇ ਨਾ ਹੀ ਸਦਨ ਨੂੰ ਕੰਮ ਕਰਨ ਦੇਣਾ ਚਾਹੁੰਦੀ ਹੈ। ਵਿਰੋਧੀ ਧਿਰ ਨੇ ਆਪਣਾ ਵਿਰੋਧ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਜਾਰੀ ਰੱਖੀ। ਹੰਗਾਮੇ ਦੌਰਾਨ ਸਭਾਪਤੀ ਨੇ ਸਦਨ ਨੂੰ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤੇ ਅੱਜ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਪਹੁੰਚਣਗੇ। ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਜਾਏਗਾ। ਉਹ ਰੋਮਾਨੀਆ ਦੇ ਆਪਣੇ ਹਮ ਰੁਤਬਾ ਨਿਕਸੋ ਡੈਂਗ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਗੱਲਬਾਤ ਤੋਂ ਬਾਅਦ ਕਈ ਸਮਝੌਤਿਆਂ ਤੇ ਦਸਤਖਤ ਹੋਣ ਦੀ ਉਮੀਦ ਹੈ। ਰੋਮਾਨੀਆ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਅੱਜ ਰਾਸ਼ਟਰਪਤੀ ਮੁਰਮੂ ਦੇ ਸਨਮਾਨ ਵਿਚ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਉਨ੍ਹਾਂ ਦਾ ਰੋਮਾਨੀਆ ਭਾਰਤ ਸੰਸਦੀ ਮਿੱਤਰਤਾ ਸਮੂਹ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਬਾਅਦ ਵਿਚ ਰਾਸ਼ਟਰਪਤੀ ਮੁਰਮੂ ਭਾਰਤ ਰੋਮਾਨੀਆ ਵਪਾਰ ਫੋਰਮ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਭਾਰਤ ਨੇ ਸਿੰਧੂ ਜਲ ਸੰਧੀ

0: ਬਾਰੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਭਾਰਤ ਨੇ ਕਿਹੈ ਕਿ ਜਿੰਨਾ ਚਿਰ ਪਾਕਿਸਤਾਨ ਸਰਹੱਦ ਪਰੋਂ ਦਹਿਸ਼ਤਗਰਦੀ ਨੂੰ ਹਥਿਆਰ ਵਜੋਂ ਵਰਤਦਾ ਰਹੇਗਾ, ਸੰਧੀ ਦੇ ਬਹਾਲ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਰਾਜਦੂਤ ਪੀ ਹਰੀਸ਼ ਨੇ ਪਾਕਿਸਤਾਨੀ ਇਲਜ਼ਾਮਾਂ ਦਾ ਜਵਾਬ ਦਿੱਤਾ।
1: Our position on the Indus Water Treaty remains clear.
2: सिंधु जल संधि पर हमारा रुख स्पष्ट और सुसंगत बना हुआ है। जब सीमा पार से आतंकवाद को नियमित रूप से एक हथियार के रूप में उपयोग किया जा रहा है तो आपसी विश्वास सद्भावना के आधार पर सहयोग की उम्मीद नहीं की जा सकती।
1: Is regularly deployed as an instrument of state policy.
0: राजदूत ने कहा कि केंद्र शासित प्रदेश हमेशा भारत का एक अनिखड़वा अटुट अंग रहा है ते रहेगा। उन्होंने कहा कि असल मुद्दा भारतीय इलाके ते पाकिस्तान का गैर कानूनी कब्जा है। ਅੱਜ ਰਾਸ਼ਟਰੀ ਪ੍ਰਸਾਰਣ ਦਿਵਸ ਹੈ। 1927 ਵਿਚ ਇਸੇ ਦਿਨ ਦੇਸ਼ ਦਾ ਪਹਿਲਾ ਰੇਡੀਓ ਪ੍ਰਸਾਰਣ ਮੁੰਬਈ ਤੋਂ ਸ਼ੁਰੂ ਹੋਇਆ ਸੀ। ਬਾਅਦ ਵਿਚ 1936 ਵਿਚ ਆਲ ਇੰਡੀਆ ਰੇਡੀਓ ਦੀ ਸਥਾਪਨਾ ਹੋਈ ਅਤੇ 1956 ਵਿਚ ਇਸ ਦਾ ਨਾਮ ਬਦਲ ਕੇ ਆਕਾਸ਼ਵਾਣੀ ਰੱਖਿਆ ਗਿਆ। ਰੇਡੀਓ ਪ੍ਰਸਾਰਣ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਦੇ ਵਿਕਾਸ ਤੱਕ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਕਾਸ਼ਵਾਣੀ ਨੇ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਜਨ ਜਾਗਰੂਕਤਾ ਦੇ ਖੇਤਰਾਂ ਵਿਚ ਲੋਕਾਂ ਨੂੰ ਸਹੀ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕੀਤੀ ਹੈ। ਸਰਕਾਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਬਾਰੇ ਧਮਕੀ ਭਰੇ ਬਿਆਨ ਦਿੱਤੇ ਨੇ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਫੈਕਟ ਚੈੱਕ ਯੂਨਿਟ ਨੇ ਸਪਸ਼ਟ ਕੀਤਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਯੂਨਿਟ ਨੇ ਕਿਹਾ ਕਿ ਵੀਡੀਓ AI ਦੀ ਵਰਤੋਂ ਰਾਹੀਂ ਬਣਾਇਆ ਗਿਐ ਅਤੇ ਪਾਕਿਸਤਾਨੀ ਦੁਸ਼ਪ੍ਰਚਾਰ ਰਾਹੀਂ ਜਨਤਾ ਨੂੰ ਗੁੰਮਰਾਹ ਕਰਨ ਲਈ ਪ੍ਰਸਾਰਿਤ ਕੀਤਾ ਜਾ ਰਿਹੈ। ਯੂਨਿਟ ਨੇ ਨਾਗਰਿਕਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਗੈਰ ਪ੍ਰਮਾਣਿਤ ਸਮੱਗਰੀ ਸਾਂਝੀ ਕਰਨ ਤੋਂ ਬਚਣ। ਭਾਰਤ ਸਰਕਾਰ ਨਾਲ ਸਬੰਧਤ ਸ਼ੱਕੀ ਸਮੱਗਰੀ ਦੀ ਰਿਪੋਰਟ PIB ਦੀ ਫੈਕਟ ਚੈੱਕ ਯੂਨਿਟ ਨੂੰ ਕਰਨ ਅਤੇ ਸਹੀ ਤੇ ਪ੍ਰਮਾਣਿਕ ਜਾਣਕਾਰੀ ਲਈ ਸਿਰਫ ਅਧਿਕਾਰਤ ਸਰੋਤਾਂ ਤੇ ਭਰੋਸਾ ਕਰਨ। ਭਾਰਤ ਅਤੇ ਜ਼ਿੰਬਾਬਵੇ ਵਿਚਕਾਰ 3 T20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਹਰਾਰੇ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 4:30 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਦੀ ਕਪਤਾਨੀ ਸ਼੍ਰੇਯਸ ਅਈਅਰ ਕਰ ਰਹੇ ਨੇ। 23ਵੀਆਂ ਰਾਸ਼ਟਰਮੰਡਲ ਖੇਡਾਂ ਅੱਜ ਸਕਾਟਲੈਂਡ ਦੇ ਗਲਾਸਗੋ ਵਿਚ ਸ਼ੁਰੂ ਹੋ ਰਹੀਆਂ ਨੇ। 10 ਦਿਨਾਂ ਖੇਡਾਂ ਵਿਚ 74 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ, ਮੀਰਾਬਾਈ ਚਾਨੂ ਤੇ ਲਵਲੀਨਾ ਬੋਰਗੋਹੇਨ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਸ ਸਾਲ ਸਿਰਫ 10 ਖੇਡਾਂ ਸ਼ਾਮਲ ਕੀਤੀਆਂ ਗਈਆਂ ਨੇ ਜੋ ਬਰਮਿੰਗਮ 2022 ਦੇ ਮੁਕਾਬਲੇ 9 ਘੱਟ ਨੇ। ਭਾਰਤੀ ਦਲ ਵਿਚ ਪੈਰਾ ਐਥਲੈਟਿਕਸ ਸਮੇਤ 125 ਮੈਂਬਰ ਸ਼ਾਮਲ ਨੇ। ਭਾਰਤ ਨੇ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿਚ 61 ਤਮਗੇ ਜਿੱਤੇ ਸਨ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਛੇਤੀ ਤੋਂ ਛੇਤੀ ਤੇ ਸਖ਼ਤ ਸਜ਼ਾ ਦੇਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰੇਗੀ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ 3 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤੇ ਅੱਜ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਪਹੁੰਚਣਗੇ ਤੇ ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀਆਂ ਟਿੱਪਣੀਆਂ ਨੂੰ ਰੱਦ ਕਰਦਿਆਂ ਕਿਹਾ ਕਿ ਜਿੰਨਾ ਚਿਰ ਪਾਕਿਸਤਾਨ ਸਰਹੱਦ ਪਰੋਂ ਦਹਿਸ਼ਤਗਰਦੀ ਨੂੰ ਹਥਿਆਰ ਵਜੋਂ ਵਰਤਦਾ ਰਹੇਗਾ, ਸੰਧੀ ਬਹਾਲ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
3: आदाब, ये आकाशवाणी है। खबरों के साथ मैं नीतिका त्यागी। मरकज नीट पेपर लीक में मुलव्वस अफराद को जल्द और सख्त सजा को यकीनी बनाने की खातिर फास्ट ट्रैक अदालतें कायम करेगा। वजीर आजम नरेंद्र मोदी ने जोर देकर कहा है कि तलबा के मुस्तकबिल का तहफ्फुज हुकूमत की अव्वलीन तरजीह है। पार्लिमानी उमूर के वजीर किरण रिजिजू ने कहा है कि हुकूमत पार्लियामेंट में नीट पेपर लीक मामले समेत किसी भी मामले पर बहस के लिए तैयार है। भारत ने मनीला में आसियान वजारती मीटिंग में दहशतगर्दी को बिल्कुल भी बर्दाश्त न करने पर जोर दिया है। भारत ने अक्वामे मुत्तहिदा सलामती काउंसिल में दरियाए सिंध आबी मुआहिदे पर पाकिस्तान की रायजनी को मुस्तरद कर दिया है। उसने कहा है कि मुआहिदा उस वक्त तक मुअत्तल रहेगा जब तक सरहद पार की दहशतगर्दी खत्म नहीं हो जाती। ग्लासगो दौलत मुश्तरका खेल आज शाम शुरू हो रहे हैं। 125 भारतीय एथलीट इसमें हिस्सा लेंगे।